0: ਸਿਤਾਰਮ ਰੇ ਹੱਥਟਾ ਨੋਸਟੈਲਜੀਆ ਨੂੰ ਰੋਮਾਂਟਿਕ ਮਤਕ ਸਮਰਨਾਇਆ
1: ਗਿਟਾਰੇਨ ਪਤਰਗੇਨ ਵਾਇਲੀਨੇਟ ਅੱਤਟ ਦੁੱਨ ਦੈਨ ਤੀਨੇ ਪਿਆ ਬੰਨ
2: ਨੈਟ ਐਫਐਮ ਹੈਲੋ ਹੈਲੋ ਸਤਿਆੰਤਿਆ ਹੈਲੋ ਹੈਲੋ ਸਤਿਆੰਤਿਆ